0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਗੱਲਬਾਤ, ਕਾਨੂੰਨੀ ਸਲਾਹ, ਜਨਹਿਤ ਯਾਚਿਕਾ ਅਤੇ ਇਸ ਦਾ ਮਹੱਤਵ। ਇਸ ਵਿਸ਼ੇ ਬਾਰੇ ਐਡਵੋਕੇਟ ਰਾਕੇਸ਼ ਖੇੜਾ ਨਾਲ ਗੱਲਬਾਤ ਕਰਨਗੇ ਬਲਵਿੰਦਰ ਸਿੰਘ ਬਰਾੜ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਲੋਕ ਗੀਤ। ਦੋਸਤੋ, ਉਹ ਸਮਾਂ ਹੁਣ ਬੀਤ ਚੁੱਕਾ ਏ ਜਦੋਂ ਧੀਆਂ ਨੂੰ ਸਿਰਫ ਘਰ ਦੇ ਚੁੱਲ੍ਹੇ ਚੌਂਕੇ ਤੱਕ ਸੀਮਤ ਰੱਖਿਆ ਜਾਂਦਾ ਸੀ। ਅੱਜ ਦੀ ਕੰਪਿਊਟਰ ਅਤੇ ਵਿਗਿਆਨ ਦੀ ਨਵੀਂ ਸਦੀ ਵਿੱਚ ਕੁੜੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਰਹੀਆਂ, ਚਾਹੇ ਉਹ ਖੇਡਾਂ ਦਾ ਮੈਦਾਨ ਹੋਵੇ, ਵਿਗਿਆਨ ਦੀ ਖੋਜ ਹੋਵੇ, ਦੇਸ਼ ਦੀ ਰਾਜਨੀਤੀ ਹੋਵੇ ਜਾਂ ਫਿਰ ਸਰਹੱਦ ਤੇ ਦੇਸ਼ ਦੀ ਰੱਖਿਆ ਕਰਨੀ ਹੋਵੇ। ਧੀਆਂ ਹਰ ਥਾਂ ਮੋਹਰੀ ਰੋਲ ਨਿਭਾ ਰਹੀਆਂ ਨੇ। ਸਾਡੇ ਇਤਿਹਾਸ ਅਤੇ ਗੁਰਬਾਣੀ ਵਿੱਚ ਵੀ ਇਸਤਰੀ ਨੂੰ ਉੱਚਾ ਦਰਜਾ ਦਿੱਤਾ ਗਿਆ ਏ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਅੱਜ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਏ। ਜੇਕਰ ਇੱਕ ਪੁੱਤਰ ਖਾਨਦਾਨ ਦਾ ਚਿਰਾਗ ਏ ਤਾਂ ਧੀ ਉਸ ਚਿਰਾਗ ਦੀ ਰੋਸ਼ਨੀ ਏ। ਪੁੱਤਰ ਜੇਕਰ ਇੱਕ ਪਰਿਵਾਰ ਦਾ ਸਹਾਰਾ ਬਣਦਾ ਤਾਂ ਧੀਆਂ ਦੋ ਪਰਿਵਾਰਾਂ ਦਾ ਨਾਂ ਰੋਸ਼ਨ ਕਰਦੀਆਂ ਨੇ। ਜੇਕਰ ਅਸੀਂ ਧੀਆਂ ਨੂੰ ਬਰਾਬਰ ਸਿੱਖਿਆ, ਪਿਆਰ ਅਤੇ ਅੱਗੇ ਵਧਣ ਦੇ ਮੌਕੇ ਦੇਵਾਂਗੇ ਤਾਂ ਸਾਡਾ ਸਮਾਜ ਅਤੇ ਦੇਸ਼ ਹੋਰ ਵੀ ਮਜ਼ਬੂਤ ਹੋਵੇਗਾ। ਦੋਸਤੋ, ਲਿੰਗ ਵਿਤਕਰੇ ਅਤੇ ਸਮਾਜ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਦੇ ਨਿਪਟਾਰੇ ਲਈ ਸਾਡੀ ਨਿਆਂਪਾਲਿਕਾ ਸਾਨੂੰ ਜਨਹਿਤ ਯਾਚਿਕਾ ਦਾਇਰ ਕਰਨ ਦੀ ਸੁਵਿਧਾ ਦਿੰਦੀ ਏ। ਇਸ ਸੰਬੰਧੀ ਜਾਣਕਾਰੀ ਦੇਣ ਵਾਸਤੇ ਅਸੀਂ ਅੱਜ ਤੁਹਾਨੂੰ ਕਾਨੂੰਨੀ ਸਲਾਹ, ਜਨਹਿਤ ਯਾਚਿਕਾ ਅਤੇ ਇਸ ਦਾ ਮਹੱਤਵ ਵਿਸ਼ੇ ਬਾਰੇ ਐਡਵੋਕੇਟ ਰਾਕੇਸ਼ ਖੇੜਾ ਨਾਲ ਇੱਕ ਗੱਲਬਾਤ ਸੁਣਾ ਰਹੇ ਨੇ। ਇਹ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ ਬਰਾੜ।
1: ਜਿਵੇਂ ਕਿ ਤੁਸੀਂ ਜਾਣਦੇ ਹੋ, ਕਾਨੂੰਨੀ ਸਲਾਹ ਪ੍ਰੋਗਰਾਮ ਵਿੱਚ ਅਸੀਂ ਵੱਖ ਵੱਖ ਕਾਨੂੰਨਾਂ ਬਾਰੇ ਕਾਨੂੰਨੀ ਮਾਹਰਾਂ ਤੋਂ ਜਾਣਕਾਰੀ ਲੈਂਦੇ ਰਹਿੰਦੇ ਹਾਂ ਅਤੇ ਇਸੇ ਸਿਲਸਿਲੇ 'ਚ ਅੱਜ ਅਸੀਂ ਗੱਲਬਾਤ ਕਰਾਂਗੇ ਜਨਹਿਤ ਯਾਚਿਕਾ ਬਾਰੇ। ਜਨਹਿਤ ਯਾਚਿਕਾ, ਜਿਹਨੂੰ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਕਹਿੰਦੇ ਨੇ, ਇਹ ਜਨਹਿਤ ਯਾਚਿਕਾ ਕੀ ਹੁੰਦੀ ਹੈ, ਇਹ ਜਨਹਿਤ ਯਾਚਿਕਾ ਕਿਉਂ ਕੀਤੀ ਜਾਂਦੀ ਹੈ, ਜਾਂ ਇਹਦੀ ਸਾਨੂੰ ਕਿਉਂ ਲੋੜ ਪੈਂਦੀ ਹੈ, ਜਨਹਿਤ ਯਾਚਿਕਾ ਜੇ ਕੋਈ ਕਰਨਾ ਚਾਹੇ ਤਾਂ ਉਹ ਕਿਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਜਨਹਿਤ ਯਾਚਿਕਾ ਦਾਇਰ ਕਰ ਸਕਦਾ ਹੈ, ਅਤੇ ਇਸ ਸਭ ਬਾਰੇ ਸਾਨੂੰ ਜਾਣਕਾਰੀ ਦੇਣਗੇ ਸ਼੍ਰੀ ਰਾਕੇਸ਼ ਖੇੜਾ ਜੀ। ਰਾਕੇਸ਼ ਖੇੜਾ ਜੋ ਕਿ ਇੱਕ ਉੱਘੇ ਵਕੀਲ ਨੇ, ਅਤੇ ਰਾਕੇਸ਼ ਖੇੜਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਬਹੁਤ ਵਾਰੀ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਅਸੀਂ ਸੁਣਦੇ ਰਹਿੰਦੇ ਹਾਂ ਜਨਹਿਤ ਯਾਚਿਕਾ ਦਾ ਜ਼ਿਕਰ ਹੁੰਦਾ ਰਹਿੰਦਾ ਕਿ ਫਲਾਂ ਮੁੱਦੇ ਦੇ ਉੱਤੇ ਜਨਹਿਤ ਯਾਚਿਕਾ ਜੋ ਹੈ ਦਾਇਰ ਕੀਤੀ ਗਈ ਹੈ, ਅਤੇ ਸਾਨੂੰ ਅੱਜ ਤੁਸੀਂ ਇਹ ਦੱਸੋ ਕਿ ਜਨਹਿਤ ਯਾਚਿਕਾ ਹੁੰਦੀ ਕੀ ਹੈ।
2: ਜਨਹਿਤ ਯਾਚਿਕਾ ਜਿਹਨੂੰ ਅਸੀਂ ਇੰਗਲਿਸ਼ ਵਿੱਚ ਸ਼ੋਰਟ ਫੋਰਮ ਵਿੱਚ PIL ਕਹਿੰਦੇ ਹਾਂ ਅਤੇ ਔਰ ਫੁੱਲ ਫੋਰਮ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ, ਇਹ ਕੰਸੈਪਟ ਅਮੈਰੀਕਨ ਜੁਰਿਸਪ੍ਰੂਡੈਂਸ ਤੋਂ ਆਇਆ ਸੀ ਇੰਡੀਆ ਦੇ ਵਿੱਚ, ਔਰ ਇਹਦਾ ਜੋ ਬੇਸਿਕ ਕੰਸੈਪਟ ਹੈ, ਜੋ ਓਬਜੈਕਟ ਹੈ ਕਿ ਇਹਦੀ ਜ਼ਰੂਰਤ ਕਿਉਂ ਪਈ, ਕਿ ਸਾਡੇ ਸੰਵਿਧਾਨ ਦੇ ਵਿੱਚ ਇੰਡੀਆ ਦੇ ਵਿੱਚ ਇਸ ਨੂੰ ਕਿਉਂ ਇੰਟਰੋਡਿਊਸ ਕੀਤਾ ਗਿਆ, ਇਹਦਾ ਬੇਸਿਕ ਜਿਹੜਾ ਕੰਸੈਪਟ ਸੀ ਜਾਂ ਜੋ ਓਬਜੈਕਟ ਸੀ ਉਹ ਸੀ ਕਿ ਜਿਹੜੇ ਵੀਕਰ ਸੈਕਸ਼ਨ ਦੇ ਲੋਕ ਨੇ ਉਹਨਾਂ ਨੂੰ ਜਸਟਿਸ ਪ੍ਰੋਵਾਈਡ ਕਰਾਇਆ ਜਾਵੇ, ਜਿਸ ਤਰ੍ਹਾਂ ਕੋਈ ਡਿਜੇਬਲਡ ਹੈਗੇ, ਕੋਈ ਫਾਈਨੈਂਸ਼ਲੀ ਵੀਕ ਨੇ ਜਾਂ ਕੋਈ ਇਲੀਟਰੇਟ ਲੋਕ ਨੇ ਜਿਹਨਾਂ ਨੂੰ ਕਾਨੂੰਨ ਦੇ ਬਾਰੇ ਕੁਛ ਵੀ ਨਹੀਂ ਪਤਾ ਕਿ ਕੋਰਟ 'ਚ ਕਿਸ ਤਰ੍ਹਾਂ ਅਪਰੋਚ ਕਰਨਾ ਹੈ, ਕਿਸ ਤਰ੍ਹਾਂ ਅਸੀਂ ਰਿਲੀਫ ਲੈਣਾ ਹੈ, ਕਿਸ ਤਰ੍ਹਾਂ ਅਸੀਂ ਆਪਣੀ ਸਮੱਸਿਆ ਨੂੰ ਹੱਲ ਕਰਨਾ ਹੈ। ਇਸ ਕਰਕੇ ਉਹਨਾਂ ਲੋਕਾਂ ਨੂੰ ਜਸਟਿਸ ਦਿਲਾਉਣ ਦੇ ਲਈ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਇੱਕ PIL ਨੂੰ ਇੰਟਰੋਡਿਊਸ ਕੀਤਾ ਗਿਆ, ਤਾਂ ਕਿ ਪਬਲਿਕ ਇੰਟਰਸਟ ਦੇ ਵਿੱਚ ਇਹ ਲਿਟੀਗੇਸ਼ਨ ਕਰਕੇ ਉਹਨਾਂ ਨੂੰ ਰਿਲੀਫ ਦਿਲਾਇਆ ਜਾਏ, ਉਹਨਾਂ ਨੂੰ ਜਸਟਿਸ ਦਿਲਾਇਆ ਜਾਏ, ਉਹਨਾਂ ਨੂੰ ਇੱਕ ਨਿਆਂ ਮਿਲ ਸਕੇ।
1: ਅੱਛਾ ਖੇੜਾ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਇਹ ਜਨਹਿਤ ਦੇ ਵਿੱਚ ਪਬਲਿਕ ਇੰਟਰਸਟ, ਇਹ ਜਿਹੜੀ ਹੈ ਲੋਕਾਂ ਦੇ ਭਲੇ ਦੇ ਲਈ ਮਤਲਬ ਕੀਤੀ ਜਾਂਦੀ ਹੈ ਉਹਨਾਂ ਦੇ ਹਿੱਤ ਦੇ ਵਿੱਚ, ਤਾਂ ਇਹ ਜਨਹਿਤ ਯਾਚਿਕਾ ਜੋ ਹੁੰਦੀ ਹੈ ਇਹਦੇ ਵਿੱਚ ਕੀ ਮੁੱਦੇ ਹੁੰਦੇ ਨੇ, ਮਤਲਬ ਕਿਹੜੀਆਂ ਕਿਹੜੀਆਂ ਗੱਲਾਂ 'ਤੇ ਜਨਹਿਤ ਯਾਚਿਕਾ ਜਿਹੜੀ ਦਾਇਰ ਕੀਤੀ ਜਾ ਸਕਦੀ ਹੈ ਕੋਰਟ ਦੇ ਵਿੱਚ?
2: ਜਨਹਿਤ ਯਾਚਿਕਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੱਕ ਬੇਸਿਕ ਕੰਡੀਸ਼ਨ ਹੈ ਕਿ ਉਹਦੇ ਵਿੱਚ ਪਬਲਿਕ ਇੰਟਰਸਟ ਇਨਵੋਲਵ ਹੋਣਾ ਜ਼ਰੂਰੀ ਹੈ। ਅਗਰ ਪਬਲਿਕ ਇੰਟਰਸਟ ਇਨਵੋਲਵ ਨਹੀਂ ਹੈ ਤਾਂ ਜਨਹਿਤ ਯਾਚਿਕਾ ਫਾਈਲ ਨਹੀਂ ਕੀਤੀ ਜਾ ਸਕਦੀ। ਪਿੱਛੇ ਬਹੁਤ ਟਾਈਮ ਪੁਰਾਣੀ ਗੱਲ ਹੈਗੀ ਕਿ ਇੱਕ ਗਾਓਂ ਦੇ ਵਿੱਚ ਇੱਕ ਨਦੀ ਸੀ ਕਿ ਸਭ ਲੋਕ ਉਸ ਤੋਂ ਪਾਣੀ ਪੀਂਦੇ ਸੀ ਔਰ ਪਾਣੀ ਬੜਾ ਕਲੀਨ ਸੀ, ਲੇਕਿਨ ਕੁਛ ਟਾਈਮ ਬਾਅਦ ਦੇਖਿਆ ਕਿ ਉਸ ਪਾਣੀ ਦੇ ਵਿੱਚ ਲੋਕ ਗਾਰਬੇਜ ਵਗੈਰਾ ਪਾਉਣ ਲੱਗ ਗਏ ਔਰ ਫੈਕਟਰੀਆਂ ਵਗੈਰਾ ਦਾ ਜੋ ਵੇਸਟੇਜ ਹੈ ਉਹਦੇ ਵਿੱਚ ਆਉਣ ਲੱਗ ਗਿਆ, ਜਿਸ ਕਰਕੇ ਉਹ ਪਾਣੀ ਪੋਲਿਊਟਿਡ ਹੋ ਗਿਆ। ਲੇਕਿਨ ਉਸ ਪਿੰਡ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਕਿਸ ਤਰੀਕੇ ਇਹਨਾਂ ਨੂੰ ਰੋਕ ਸਕਦੇ ਹਾਂ ਜਿਹੜੇ ਫੈਕਟਰੀ ਦਾ ਕੂੜਾ ਇਹਦੇ 'ਚ ਪਾਉਂਦੇ ਨੇ, ਸਾਡੇ ਕੋਲ ਕੀ ਰੈਮੇਡੀ। ਉਹ ਇਲੀਟਰੇਟ ਲੋਕ ਇਹ ਸਨ, ਪਿੰਡ ਦੇ ਲੋਕ ਸਨ, ਉਹ ਕੋਰਟ 'ਚ ਅਪਰੋਚ ਨਹੀਂ ਕਰ ਸਕਦੇ ਸੀ। ਉਸ ਪਿੰਡ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਇੱਕ ਪ੍ਰੋਫੈਸਰ ਆਇਆ, ਉਸਨੇ ਦੇਖਿਆ ਕਿ ਇੰਨੇ ਪਿੰਡ ਦੇ ਲੋਕਾਂ ਨਾਲ ਬੜਾ ਅਨਿਆਏ ਹੋ ਰਿਹਾ ਔਰ ਇਹ ਲੋਕ ਇਸ ਤਰ੍ਹਾਂ ਕੂੜਾ ਸੁੱਟ ਕੇ ਪਾਣੀ ਨੂੰ ਪਲਿਊਟਿਡ ਕਰੀ ਜਾ ਰਹੇ ਨੇ, ਇਹਦੀ ਜਿਹੜੀ ਕੁਆਲਿਟੀ ਉਹਨੂੰ ਖਰਾਬ ਕਰ ਰਹੇ ਨੇ। ਉਸ ਪ੍ਰੋਫੈਸਰ ਨੇ ਹਾਈਕੋਰਟ ਦੇ ਵਿੱਚ ਇੱਕ ਜਨਹਿਤ ਯਾਚਿਕਾ ਦਾਇਰ ਕੀਤੀ, ਗੌਰਮੈਂਟ ਨੂੰ ਵੀ ਪਾਰਟੀ ਬਣਾਇਆ ਔਰ ਜਿਹੜੇ ਵਿੱਚ ਕੂੜਾ ਪਾ ਰਹੇ ਸੀ ਉਹਨਾਂ ਨੂੰ ਵੀ ਪਾਰਟੀ ਬਣਾਇਆ ਔਰ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਇਸ ਪਾਣੀ ਨੂੰ ਕਲੀਨ ਰੱਖਿਆ ਜਾਵੇ ਔਰ ਅੱਜ ਤੋਂ ਬਾਅਦ ਕੋਈ ਕੂੜਾ ਇਹਦੇ 'ਚ ਨਹੀਂ ਪਾਏਗਾ। ਅਤੇ ਕਹਿਣ ਦਾ ਭਾਵ ਇਹ ਹੈਗਾ ਕਿ ਇਹਦੇ ਵਿੱਚ ਉਹ ਪਬਲਿਕ ਇੰਟਰਸਟ ਇਨਵੋਲਵ ਸੀ, ਜਿਸ ਨੇ ਉਹ ਰਿਟ ਫਾਈਲ ਕੀਤੀ ਉਹਦਾ ਓਬਜੈਕਟ ਸੀ ਕਿ ਪਬਲਿਕ ਨੂੰ ਰਿਲੀਫ ਮਿਲੇ, ਪਬਲਿਕ ਨੂੰ ਜਿਹੜੀ ਸੁਵਿਧਾ ਮਿਲੇ, ਪਬਲਿਕ ਨੂੰ ਜਸਟਿਸ ਮਿਲੇ। ਉਹ ਜਿਹੜੇ ਵਿਚਾਰੇ ਅਨਪੜ੍ਹ ਲੋਕ ਸਨ ਜਿਨ੍ਹਾਂ ਕੋਲ ਪੈਸਾ ਵੀ ਨਹੀਂ ਸੀ ਔਰ ਇਸ ਰੈਮੇਡੀ ਦਾ ਪਤਾ ਵੀ ਨਹੀਂ ਸੀ ਕਿ ਕਿਸ ਤਰੀਕੇ ਨੂੰ ਅਵੇਲ ਕਰਨਾ, ਕੋਰਟ ਨੂੰ ਕਿਸ ਤਰ੍ਹਾਂ ਅਪਰੋਚ ਕਰਨਾ, ਤਾਂ ਉਸ ਪ੍ਰੋਫੈਸਰ ਨੇ ਕੋਰਟ ਨੂੰ ਅਪਰੋਚ ਕਰਕੇ ਇਹਨਾਂ ਨੂੰ ਰਿਲੀਫ ਦਿਲਾ ਕੇ ਉਸ ਵਾਟਰ ਨੂੰ ਕਲੀਨ ਕਰਵਾਇਆ।
1: ਖੇੜਾ ਸਾਹਿਬ, ਜਿਵੇਂ ਹੁਣੇ ਤੁਸੀਂ ਇੱਕ ਉਦਾਹਰਣ ਦਿੱਤੀ, ਇੱਕ ਪ੍ਰੋਫੈਸਰ ਨੇ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਕੰਮ ਕੀਤਾ ਇੱਕ ਪਿੰਡ ਦੇ ਵਿੱਚ, ਤਾਂ ਮੈਂ ਤੁਹਾਡੇ ਕੋਲ ਇਹੀ ਪੁੱਛਣਾ ਚਾਹੁੰਦਾ ਕਿ ਜਨਹਿਤ ਯਾਚਕਾ ਜਿਹੜਾ ਕੌਣ ਫਾਈਲ ਕਰ ਸਕਦਾ, ਕੌਣ ਦਾਇਰ ਕਰ ਸਕਦਾ? ਕੋਈ ਵੀ ਬੰਦਾ ਕਰ ਸਕਦਾ ਹੈ ਜਾਂ ਕੋਈ ਖਾਸ ਬੰਦਾ ਕਰ ਸਕਦਾ ਹੈ ਜਾਂ ਕੋਈ ਵਕੀਲ ਕਰ ਸਕਦਾ, ਇਹਦੇ ਬਾਰੇ ਵੀ ਸਾਨੂੰ ਦੱਸ।
2: ਜਨਹਿਤ ਯਾਚਿਕਾ ਕੋਈ ਵੀ ਇਨਸਾਨ ਇੰਡੀਵਿਜੁਅਲ ਕਪੈਸਿਟੀ ਵਿੱਚ ਵੀ ਕਰ ਸਕਦਾ ਹੈ, ਲੇਕਿਨ ਉਹਦੀ ਜਿਹੜੀ ਬੇਸਿਕ ਕੰਡੀਸ਼ਨ ਹੈ ਉਹ ਕੰਡੀਸ਼ਨ ਇਹ ਹੈਗੀ ਕਿ ਉਹਦੇ 'ਚ ਪਬਲਿਕ ਇੰਟਰਸਟ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ। ਅਗਰ ਪਬਲਿਕ ਇੰਟਰਸਟ ਇਨਵੋਲਵ ਹੈ ਤਾਂ ਉਹ ਜਨਹਿਤ ਯਾਚਿਕਾ ਬਣ ਜਾਏਗੀ, ਅਗਰ ਉਹਦਾ ਕੋਈ ਸੈਲਫ ਇੰਟਰਸਟ ਹੈ ਤਾਂ ਜਨਹਿਤ ਯਾਚਿਕਾ ਫਾਈਲ ਨਹੀਂ ਹੋ ਸਕਦੀ। ਉਹ ਇੰਡੀਵਿਜੁਅਲ ਵੀ ਕਰ ਸਕਦਾ ਹੈ ਔਰ ਕੋਈ ਔਰਗਨਾਈਜੇਸ਼ਨ ਵੀ ਇਹ ਜਨਹਿਤ ਯਾਚਿਕਾ ਕੋਰਟ 'ਚ ਫਾਈਲ ਕਰਕੇ ਉਹਨਾਂ ਲੋਕਾਂ ਨੂੰ ਜਸਟਿਸ ਦਿਲਵਾ ਸਕਦੀ ਹੈ।
1: ਮਤਲਬ ਕੋਈ ਵੀ ਕਰ ਸਕਦਾ ਹੈ
2: ਜੀ,
1: ਬੇਸਿਕ ਮੁੱਦਾ ਕਿ ਜਨਹਿਤ ਦੀ ਗੱਲ ਹੋਵੇ, ਉਹ ਕੋਈ ਨਿੱਜੀ ਮੁੱਦੇ ਦੇ ਉੱਤੇ ਨਹੀਂ ਕਰ ਸਕਦੇ, ਮਤਲਬ ਜਿਹੜਾ ਕਿ ਬਹੁਤ ਸਾਰੇ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਉਹਦੇ 'ਤੇ ਕਰ ਸਕਦੇ ਨੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜਨਹਿਤ ਯਾਚਿਕਾ ਫਾਈਲ ਕਰਨ ਦਾ ਜਾਂ ਜਨਹਿਤ ਯਾਚਿਕਾ ਦਾਇਰ ਕਰਨ ਦਾ ਤਰੀਕਾ ਕੀ ਹੈ, ਕਿੱਥੇ ਕੀਤੀ ਜਾ ਸਕਦੀ ਹੈ, ਕਿਹੜੀ ਅਦਾਲਤ ਦੇ ਵਿੱਚ ਕੀਤੀ ਜਾ ਸਕਦੀ?
2: ਜਨਹਿਤ ਯਾਚਿਕਾ ਹਾਈਕੋਰਟ ਔਰ ਸੁਪਰੀਮ ਕੋਰਟ ਵਿੱਚ ਕੀਤੀ ਜਾ ਸਕਦੀ ਹੈ। ਹਾਈਕੋਰਟ ਦੇ ਵਿੱਚ ਸਾਡੇ ਕੰਸਟੀਟਿਊਸ਼ਨ ਵਿੱਚ ਆਰਟੀਕਲ 226 ਦੇ ਵਿੱਚ ਜਨਹਿਤ ਯਾਚਿਕਾ ਫਾਈਲ ਹੋ ਸਕਦੀ ਹੈ ਔਰ ਸੁਪਰੀਮ ਕੋਰਟ ਵਿੱਚ ਆਰਟੀਕਲ 32 ਦੇ ਵਿੱਚ ਜਨਹਿਤ ਯਾਚਿਕਾ ਫਾਈਲ ਕੀਤੀ ਜਾ ਸਕਦੀ ਹੈ। ਔਰ ਜਨਹਿਤ ਯਾਚਿਕਾ ਕੋਈ ਇੰਡੀਵਿਜੁਅਲੀ ਫਾਈਲ ਕਰ ਸਕਦਾ, ਅਗਰ ਉਹ ਕਿਸੇ ਵਕੀਲ ਦੀ ਹੈਲਪ ਨਹੀਂ ਲੈ ਸਕਦਾ, ਫਾਈਨੈਂਸ਼ਲੀ ਉਹਨੂੰ ਪ੍ਰੋਬਲਮ ਹੈ, ਉਹ ਇਸ ਤਰ੍ਹਾਂ ਦੇ ਐਕਸਪੈਂਸਿਸ ਅਫੋਰਡ ਨਹੀਂ ਕਰ ਸਕਦਾ, ਉਹ ਸਾਦੇ ਪੇਪਰ 'ਤੇ ਵੀ ਆਪਣੇ ਸਾਰੇ ਫੈਕਟਸ ਲਿਖ ਕੇ ਜੋ ਜੋ ਸਮੱਸਿਆਵਾਂ ਹੈਗੀਆਂ ਲੋਕਾਂ ਦੀਆਂ, ਅਗਰ ਉਹਨੂੰ ਹਾਈਕੋਰਟ ਦੇ ਵਿੱਚ ਚੀਫ ਜਸਟਿਸ ਨੂੰ ਭੇਜੇਗਾ ਔਰ ਨੀਚੇ ਇੱਕ ਲਾਈਨ ਲਿਖ ਦੇਗਾ ਕਿ ਮੇਰੀ ਜਨਾਬ ਨੂੰ ਰਿਕੁਐਸਟ ਹੈ ਕਿ ਮੇਰੀ ਰੀਪ੍ਰਜੈਂਟੇਸ਼ਨ ਨੂੰ ਐਜ਼ ਏ ਰਿਟ ਪਟੀਸ਼ਨ, ਐਜ਼ ਏ PIL ਟ੍ਰੀਟ ਕੀਤਾ ਜਾਏ, ਤਾਂ ਹਾਈਕੋਰਟ ਜੇ ਚਾਹੇ ਤਾਂ ਉਹਨੂੰ PIL ਟ੍ਰੀਟ ਕਰਕੇ ਆਮ ਲੋਕਾਂ ਨੂੰ ਇਹ ਰਿਲੀਫ ਦਿਲਵਾ ਸਕਦੀ ਹੈ।
1: ਅੱਛਾ, ਤੁਸੀਂ ਇੱਥੇ ਦੋ ਗੱਲਾਂ ਕੀਤੀਆਂ, ਇੱਕ ਤਾਂ ਕਿ ਹਾਈਕੋਰਟ ਦੇ ਵਿੱਚ ਵੀ ਹੋ ਸਕਦੀ ਹੈ, ਸੁਪਰੀਮ ਕੋਰਟ ਦੇ ਵਿੱਚ ਵੀ ਹੋ ਸਕਦੀ ਹੈ। ਦੂਜੀ ਗੱਲ ਤੁਸੀਂ ਇਹ ਦੱਸੀ ਕਿ ਬੇਸ਼ੱਕ ਸਾਦੇ ਪੇਪਰ ਦੇ ਉੱਤੇ ਵੀ ਕਰ ਸਕਦਾ, ਜ਼ਰੂਰੀ ਨਹੀਂ ਇਹਦੇ 'ਚ ਵਕੀਲ ਹੋਵੇ। ਹੁਣ ਕੋਈ ਵੀ ਜਨਹਿਤ ਯਾਚਿਕਾ ਕੀ ਉਹ ਹਾਈਕੋਰਟ 'ਚ ਕੀਤੀ ਜਾਵੇ ਜਾਂ ਸੁਪਰੀਮ ਕੋਰਟ 'ਚ ਕੀਤੀ ਜਾਵੇ, ਇਸ ਗੱਲ ਦਾ ਕਿਵੇਂ ਫੈਸਲਾ ਕੀਤਾ ਜਾਏਗਾ?
2: ਹਾਈਕੋਰਟ ਨੂੰ ਹੀ ਪਾਵਰ ਹੈ ਜਨਹਿਤ ਯਾਚਿਕਾ ਸੁਣਨ ਦੀ, ਉਹ ਹਾਈਕੋਰਟ ਦੇ ਵਿੱਚ ਹੀ ਫਾਈਲ ਹੋਏਗੀ। ਅਗਰ ਹਾਈਕੋਰਟ ਦੇ ਵਿੱਚ ਉਹਨੂੰ ਰਿਲੀਫ ਨਹੀਂ ਮਿਲਿਆ ਤਾਂ ਉਹ ਸੁਪਰੀਮ ਕੋਰਟ ਜਾ ਸਕਦਾ, ਲੇਕਿਨ ਪਹਿਲਾਂ ਉਸਨੂੰ ਹਾਈਕੋਰਟ ਨੂੰ ਅਪਰੋਚ ਕਰਨਾ ਪਏਗਾ, ਕਿਉਂਕਿ ਰਿਟ ਲਈ ਸਿਰਫ ਹਾਈਕੋਰਟ ਨੂੰ ਹੀ ਪਾਵਰ ਦਿੱਤੀ ਗਈ ਹੈ, ਨੀਚੇ ਲੋਅਰ ਕੋਰਟ ਨੂੰ ਰਿਟ ਸੁਣਨ ਦੀ ਪਾਵਰ ਨਹੀਂ ਦਿੱਤੀ ਗਈ।
1: ਇਹ ਕੋਈ ਵੀ ਜਦੋਂ ਵਿਅਕਤੀ ਜਨਹਿਤ ਯਾਚਿਕਾ ਦਾਇਰ ਕਰਦਾ ਹੈ ਤਾਂ ਉਹਨੂੰ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
2: ਬਿਲਕੁਲ, ਬਹੁਤ ਅੱਛਾ ਪੁਆਇੰਟ ਹੈ ਕਿ ਜਦੋਂ ਅਸੀਂ ਹਾਈਕੋਰਟ ਦੇ ਵਿੱਚ ਅਸੀਂ ਰਿਟ ਲਗਾਉਂਦੇ ਹਾਂ ਜਿਹੜੀ ਪਬਲਿਕ ਇੰਟਰਸਟ ਦੇ ਵਿੱਚ ਹੈ, ਅਤੇ ਹਾਈਕੋਰਟ ਨੇ 3 ਚੀਜ਼ਾਂ ਜ਼ਰੂਰ ਉਹਦੇ 'ਚ ਦੇਖਣੀਆਂ ਨੇ। ਅਗਰ ਉਹ 3 ਬੇਸਿਕ ਰਿਕੁਆਇਰਮੈਂਟਸ ਪੂਰੀ ਨੇ, ਕੰਡੀਸ਼ਨਸ ਪੂਰੀ ਨੇ, ਤਾਂ ਹੀ ਉਹ ਪਟੀਸ਼ਨ ਜਿਹੜੀ ਹੈ, ਰਿਟ ਜਿਹੜੀ ਹੈ, ਐਂਟਰਟੇਨ ਹੋ ਸਕੇਗੀ। ਜਿਹਦੇ ਵਿੱਚ ਨੰਬਰ 1 ਤਾਂ ਹੈ ਲੋਕਸ ਸਟੈਂਡਾਈ, ਦੂਜਾ ਹੈ ਪਬਲਿਕ ਇੰਜਰੀ, ਤੀਜਾ ਹੈ ਬੋਨਾਫਾਈਡ ਇੰਟੈਂਟ। ਲੋਕਸ ਸਟੈਂਡਾਈ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਉਹ PIL ਫਾਈਲ ਕਰ ਰਿਹਾ ਹੈ ਉਹ ਕਿਸ ਕਪੈਸਿਟੀ 'ਚ ਫਾਈਲ ਕਰ ਰਿਹਾ ਹੈ, ਕਿਆ ਇੰਡੀਵਿਜੁਅਲ ਕਪੈਸਿਟੀ 'ਚ ਕਰ ਰਿਹਾ ਹੈ ਜਾਂ ਔਰਗਨਾਈਜੇਸ਼ਨ ਨੂੰ ਰੀਪ੍ਰਜੈਂਟ ਕਰ ਰਿਹਾ ਹੈ, ਨੰਬਰ 1 ਇਹ ਦੇਖਣਾ ਜ਼ਰੂਰੀ ਹੈ। ਦੂਜਾ ਹੈ ਪਬਲਿਕ ਇੰਜਰੀ, ਕਿ ਉਹਦੇ 'ਚ ਪਬਲਿਕ ਇੰਟਰਸਟ ਇਨਵੋਲਵ ਹੈ ਜਾਂ ਨਹੀਂ ਹੈ, ਪਬਲਿਕ ਨੂੰ ਕੋਈ ਇੰਜਰੀ ਹੈ ਜਾਂ ਨਹੀਂ ਹੈ। ਅਗਰ ਪਬਲਿਕ ਨੂੰ ਕੋਈ ਜਸਟਿਸ ਨਹੀਂ ਮਿਲਿਆ, ਪਬਲਿਕ ਦਾ ਕੋਈ ਫੈਕਟਸ ਜਿਹੜਾ ਇਨਵੋਲਵ ਹੈ, ਪਬਲਿਕ ਦੀ ਸਫਰਿੰਗ ਉਹਦੇ 'ਚ ਇਨਵੋਲਵ ਨੇ, ਤਾਂ ਹਾਈਕੋਰਟ ਉਸਨੂੰ ਐਂਟਰਟੇਨ ਕਰੇਗੀ। ਤੀਜਾ ਹੈ ਉਹਦਾ ਬੋਨਾਫਾਈਡ ਇੰਟੈਂਟ, ਕਿ ਜਿਹੜੀ ਉਹਦੀ ਇੰਟੈਂਸ਼ਨ ਹੈ ਫਾਈਲ ਕਰਨ ਵਾਲੇ ਦੀ, ਉਹ ਬੋਨਾਫਾਈਡ ਹੋਣੀ ਚਾਹੀਦੀ ਹੈ, ਉਹ ਉਸ ਬੇਸ 'ਤੇ ਹੋਣੀ ਚਾਹੀਦੀ ਹੈ ਕਿ ਵਾਕਈ ਜਿਹੜੀ ਪਬਲਿਕ ਸਫਰਰ ਹੈ, ਜਿਨ੍ਹਾਂ ਨੂੰ ਜਸਟਿਸ ਨਹੀਂ ਮਿਲਿਆ, ਜਿਹੜੇ ਇਸ ਲਾਅ ਤੋਂ ਡਿਪਰਾਈਵ ਹੈਗੇ, ਜਿਹੜੇ ਫਾਈਨੈਂਸ ਪ੍ਰੋਬਲਮ ਦੇ ਕਾਰਨ ਕੋਰਟ ਨੂੰ ਅਪਰੋਚ ਨਹੀਂ ਕਰ ਸਕਦੇ, ਕਿਆ ਵਾਕਈ ਉਹਨਾਂ ਵੱਲੋਂ ਇਹ ਰੀਪ੍ਰਜੈਂਟ ਕੀਤੀ ਜਾ ਰਹੀ ਹੈ, ਤਾਂ ਹਾਈਕੋਰਟ ਉਸਨੂੰ ਐਂਟਰਟੇਨ ਕਰੇਗੀ, ਉਹਨੂੰ ਸੁਣੇਗੀ, ਜੇ ਰਿਲੀਫ ਬਣਦਾ ਹੋਵੇਗਾ ਤਾਂ ਜ਼ਰੂਰ ਰਿਲੀਫ ਦੇਗੀ।
1: ਅੱਛਾ, ਖੇੜਾ ਸਾਹਿਬ, ਤੁਸੀਂ ਦੱਸਿਆ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਉਸ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਕੋਈ ਵੀ ਵਿਅਕਤੀ ਜਨਹਿਤ ਯਾਚਿਕਾ ਜੋ ਹੈ ਫਾਈਲ ਕਰ ਸਕਦਾ। ਉਹਦੇ 'ਚ ਤੁਸੀਂ ਕਿਹਾ ਸੀ ਕਿ ਇੱਕ ਆਮ ਵਿਅਕਤੀ ਵੀ ਕਰ ਸਕਦਾ, ਜਿਹਦੇ 'ਚ ਤੁਸੀਂ ਜਿਵੇਂ ਗੱਲ ਕੀਤੀ ਸੀ ਕਿ ਸਾਦੇ ਕਾਗਜ਼ ਦੇ ਉੱਤੇ ਲਿਖ ਕੇ ਆਪਣੀ ਜਿਹੜੀ ਗੱਲ ਕਰ ਸਕਦਾ। ਪਰ ਜਦੋਂ ਹਾਈ ਕੋਰਟ ਦੇ ਵਿੱਚ ਜਾਏਗਾ, ਜਿਵੇਂ ਕਿ ਆਮ ਵਿਅਕਤੀ ਨੂੰ ਮੇਰੇ ਖਿਆਲ ਕੋਰਟ ਦੇ ਵਿੱਚ ਜਾ ਕੇ ਨਾ ਇੰਨਾ ਕਾਨੂੰਨਾਂ ਦਾ ਪਤਾ ਹੁੰਦਾ, ਨਾ ਉੱਥੇ ਜਾ ਕੇ ਕਈ ਵਾਰ ਉਹਨੂੰ ਜੱਜ ਦੇ ਸਾਹਮਣੇ ਜਾ ਕੇ ਆਪਣੀ ਗੱਲ ਕਰਨ ਦੇ ਵਿੱਚ ਮਤਲਬ ਕੋਈ ਇੰਨਾ ਅਨੁਭਵ ਹੁੰਦਾ ਉਹਨੂੰ, ਤਾਂ ਫਿਰ ਉੱਥੇ ਕਿਸ ਤਰੀਕੇ ਦੇ ਨਾਲ ਇਸ ਨੂੰ ਸੁਣਿਆ ਜਾਂਦਾ?
2: ਜਦੋਂ ਇੱਕ ਆਮ ਵਿਅਕਤੀ ਜਿਹੜਾ ਇੱਕ ਇੰਡੀਵਿਜੁਅਲ ਹੈ, ਅਗਰ ਉਹ ਸਾਦੇ ਪੇਪਰ 'ਤੇ ਸਾਰੇ ਫੈਕਟਸ ਲਿਖ ਕੇ ਹਾਈ ਕੋਰਟ ਨੂੰ ਭੇਜ ਦਿੰਦਾ ਹੈ, ਉਹ ਐਕਸੈਪਸ਼ਨਲ ਕੇਸ ਦੇ ਵਿੱਚ ਜੇ ਹਾਈ ਕੋਰਟ ਸਮਝਦੀ ਹੈ ਕਿ ਇਸੇ ਦੇ ਇਹਦੀ ਜਿਹੜੀ ਪਟੀਸ਼ਨ ਹੈ ਇਹਦੇ ਫੈਕਟਸ ਨੂੰ ਹੀ ਇੱਕ PIL ਸਮਝ ਲਿਆ ਜਾਵੇ ਜ਼ਰੂਰੀ ਹੈ, ਤਾਂ ਉਹ ਜਿਹੜਾ ਹੈ ਐਂਟਰਟੇਨ ਕਰ ਸਕਦੀ ਹੈ, ਉਹ ਰਿਲੀਫ ਦੇ ਸਕਦੀ ਹੈ, ਉਹਦੇ ਜਿਹੜੀ ਟੈਕਨੀਕਲ ਗਰਾਊਂਡਸ ਨੇ ਉਹਨਾਂ ਨੂੰ ਐਗਜ਼ੈਂਪਟ ਵੀ ਕਰ ਸਕਦੀ ਹੈ, ਹਾਈ ਕੋਰਟ ਨੂੰ ਪਾਵਰ ਹੈ। ਲੇਕਿਨ ਇਹ ਕੋਈ ਰੈਗੂਲਰ ਪ੍ਰੈਕਟਿਸ ਨਹੀਂ ਹੈਗੀ। ਰੈਗੂਲਰ ਪ੍ਰੈਕਟਿਸ ਤਾਂ ਇਹੀ ਹੈ ਕਿ ਵਕੀਲ ਦੀ ਹੈਲਪ ਲੈਣੀ ਪਏਗੀ, ਵਕੀਲ ਹੀ ਇੱਕ ਟੈਕਨੀਕਲ ਸਾਰੀ ਗਰਾਊਂਡ ਲਿਖੇਗਾ, ਉਹਦੀ ਗੱਲ ਨੂੰ ਸੁਣੇਗਾ, ਔਰ ਕੋਰਟ ਦੇ ਵਿੱਚ ਉਸਨੂੰ ਪ੍ਰੈਜੈਂਟ ਕਰਕੇ ਹੀ ਜਸਟਿਸ ਦਿਲਵਾ ਪਾਏਗਾ। ਲੇਕਿਨ ਫਿਰ ਵੀ ਕੋਈ ਐਕਸੈਪਸ਼ਨਲ ਹੈ ਕਿ ਰਿਮੋਟ ਏਰੀਆ ਹੈ ਜਿੱਥੇ ਵਕੀਲ ਵੀ ਅਵੇਲੇਬਲ ਨਹੀਂ ਹੈ, ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਿਹੜੀ ਬੜੀ ਜ਼ਰੂਰੀ ਹੈ ਉਸ ਨੂੰ ਸੁਣਨਾ, ਤਾਂ ਉਸ ਨੂੰ ਐਂਟਰਟੇਨ ਕਰ ਸਕਦੀ ਹਾਈ ਕੋਰਟ।
1: ਆਪਾਂ ਜੇ ਗੱਲ ਕਰੀਏ ਕਿ ਜਿਹੜੀ PIL ਹੈ ਜਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਗੱਲ ਕੀਤੀ, ਜਨਹਿਤ ਯਾਚਿਕਾ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ 'ਚ ਵਾਰ ਵਾਰ ਗੱਲ ਹੋ ਰਹੀ ਹੈ ਵੀ ਪਬਲਿਕ ਦੇ ਜਿਹੜੇ ਹਿੱਤ ਦੇ, ਜਨਹਿਤ ਦੇ ਜਾਂ ਪਬਲਿਕ ਇੰਟਰਸਟ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਹੋ ਸਕਦੀ ਹੈ। ਇਸ ਤੋਂ ਇਲਾਵਾ ਮਤਲਬ ਕਿ ਇਹਦੇ ਕੀ ਫਾਇਦੇ ਨੇ, ਜਾਂ ਇਹਦੇ ਸਿਰਫ ਫਾਇਦੇ ਹੀ ਫਾਇਦੇ ਨੇ ਜਾਂ ਕੁਛ ਨੁਕਸਾਨ ਵੀ ਨੇ, ਤਾਂ ਸਾਨੂੰ ਇਹਦੇ ਬਾਰੇ ਵੀ ਇਹਦੀਆਂ ਕੀ ਕਮੀਆਂ ਨੇ ਉਹਦੇ ਬਾਰੇ ਵੀ ਦੱਸੋ।
2: ਫਾਇਦੇ ਦੀ ਜੇ ਤਾਂ ਗੱਲ ਕਰੀਏ ਕਿ ਫਾਇਦਾ ਤਾਂ ਹੈ ਹੀ, ਕਿਉਂਕਿ ਜਿਹੜੀ PIL ਹੈ ਉਹ ਇੱਕ ਸਪੀਡੀ ਟ੍ਰਾਇਲ ਹੈ। ਜਦੋਂ ਸਾਡੇ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਹੋਏਗੀ ਤਾਂ ਅਸੀਂ ਕੋਈ ਕੋਰਟ ਨੂੰ ਅਪਰੋਚ ਕਰਾਂਗੇ ਤਾਂ ਕੋਰਟ ਇਮੀਡੀਏਟ ਐਕਸ਼ਨ ਲਏਗੀ। ਜਿਹੜੇ ਆਰਡਨਰੀ ਟ੍ਰਾਇਲ ਹੈ ਉਹਦੇ ਟਾਈਮ ਲੱਗਦਾ ਹੈ। ਤਾਂ ਫਾਇਦਾ ਤਾਂ ਹੈ ਕਿ ਇਹਦੇ ਜਨਹਿਤ ਜਿਹੜੀ ਹੋਏਗੀ ਉਹ ਆਮ ਲੋਕਾਂ ਨੂੰ ਫਾਇਦਾ ਵੀ ਪਹੁੰਚੇਗਾ ਔਰ ਜਲਦੀ ਵੀ ਉਹਦੀ ਸੁਣਵਾਈ ਹੋਏਗੀ, ਇਹ ਤਾਂ ਫਾਇਦਾ ਹੈ ਹੀ। ਦੂਜੀ ਗੱਲ ਹੈ ਕਿ ਇਹਦੇ ਨੁਕਸਾਨ ਕੀ ਨੇ, ਇਹਦੀ ਡੀਮੈਰਿਟਸ ਕੀ ਨੇ, ਇਹਦਾ ਮਿਸਯੂਜ਼ ਕੀ ਹੈ। PIL ਦਾ ਮਿਸਯੂਜ਼ ਇਹ ਹੈ ਕਿ ਲੋਕ ਸੈਲਫ ਪ੍ਰਮੋਸ਼ਨ ਕਰਦੇ ਨੇ, ਜਦੋਂ ਆਪਣੇ ਆਪ ਨੂੰ ਦਿਖਾਉਣ ਲਈ, ਆਪਣੀ ਇਹ ਕੁਕਤ ਬਣਾਉਣ ਲਈ, ਆਪਣੀ ਇਮੇਜ ਬਣਾਉਣ ਲਈ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੁੰਦਾ ਕਿ ਪਬਲਿਕ ਇੰਟਰਸਟ ਦੇ ਕਿੰਨਾ ਹੈ ਜਾਂ ਨਹੀਂ ਹੈ। ਆਪਣੇ ਆਪ ਨੂੰ ਉਹ ਪ੍ਰਗਟ ਕਰਨ ਲਈ ਉਹ ਰਿਟ ਫਾਈਲ ਕਰਦੇ ਨੇ, ਤਾਂ ਇਹ ਇਹਦਾ ਮਿਸਯੂਜ਼ ਹੈ। ਔਰ ਇੱਕ ਇਹਦਾ ਸਭ ਤੋਂ ਵੱਡਾ ਮਿਸਯੂਜ਼ ਹੈ ਕਿ ਕੌਨਫਲਿਕਟਸ ਆਫ ਇੰਟਰਸਟ, ਉਹ ਇਹਦਾ ਮਿਸਯੂਜ਼ ਇਸ ਤਰ੍ਹਾਂ ਹੈਗਾ ਕਿ ਜਦੋਂ ਕਿ ਮੰਨ ਲਓ ਕਿ ਕਿਸੇ ਜਗ੍ਹਾ ਦੇ ਉੱਤੇ ਇੱਕ ਫੈਕਟਰੀ ਹੈ, ਅਗਰ ਕਿਸੇ ਨੇ PIL ਫਾਈਲ ਕਰ ਦਿੱਤੀ ਜੀ ਇਹਦੇ ਫੈਕਟਰੀ ਦੇ ਕਾਰਨ ਪੋਲਿਊਸ਼ਨ ਫੈਲ ਰਿਹਾ, ਐਨਵਾਇਰਮੈਂਟ ਖਰਾਬ ਹੋ ਰਿਹਾ, ਇਹਦੀ ਜਿਹੜੀ ਗ੍ਰੀਨਰੀ ਹੈ, ਏਅਰ ਕੁਆਲਿਟੀ ਜਿਹੜੀ ਉਹ ਖਰਾਬ ਹੋ ਰਹੀ ਹੈ, ਇਹਨੂੰ ਫੈਕਟਰੀ ਨੂੰ ਰੋਕਿਆ ਜਾਵੇ, ਠੀਕ ਹੈ, ਉਹ PIL ਫਾਈਲ ਹੋ ਜਾਏਗੀ ਔਰ ਹਾਈਕੋਰਟ ਆਰਡਰ ਕਰ ਦੇਗੀ ਕਿ ਇਹਨੂੰ ਫੈਕਟਰੀ ਨੂੰ ਇੱਥੋਂ ਬੰਦ ਕਰਤਾ ਜਾਏ ਜਾਂ ਸ਼ਿਫਟ ਕਰਤਾ ਜਾਏ। ਲੇਕਿਨ ਉਹਦੇ ਨਾਲ ਨੁਕਸਾਨ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਉਹਦੇ ਵਰਕਰ ਹੈਗੇ, ਜਿਹੜੇ ਲੇਬਰ ਨੇ, ਜਿਹੜੇ ਉੱਥੇ ਕੰਮ ਕਰਦੇ ਨੇ, ਅਤੇ ਫੈਕਟਰੀ ਮਾਲਿਕ ਅਗਰ ਫੈਕਟਰੀ ਬੰਦ ਕਰ ਦੇਗਾ ਤਾਂ ਉਹ ਵਰਕਰ ਜਿਹੜੇ ਨੇ ਉਹ ਵਿਚਾਰੇ ਰੋਡ 'ਤੇ ਆ ਜਾਣਗੇ, ਉਹਨਾਂ ਦਾ ਰੁਜ਼ਗਾਰ ਬੰਦ ਹੋ ਜਾਏਗਾ, ਉਹਨਾਂ ਦਾ ਬ੍ਰੈਡ ਐਂਡ ਬਟਰ ਜਿਹੜਾ ਹੈ ਉਹ ਵਿਚਾਰਿਆਂ ਦਾ ਡੈਮੇਜ ਹੋ ਜਾਏਗਾ। ਤਾਂ ਇਹ ਕੌਨਫਲਿਕਟ ਹੋਣ ਕਰਕੇ ਇਹ ਵੀ ਇੱਕ PIL ਦਾ ਨੁਕਸਾਨ ਹੋ ਜਾਂਦਾ ਹੈ। ਅਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਧਿਆਨ ਰੱਖਦੇ ਹੋਇਆਂ, PIL ਦੇ ਬੈਨੀਫਿਟਸ ਵੀ ਨੇ ਔਰ ਮੈਰਿਟਸ ਵੀ ਨੇ ਔਰ ਇਹਦੀ ਡੀਮੈਰਿਟਸ ਵੀ ਨੇ।
1: ਰਾਕੇਸ਼ ਖੇੜਾ ਜੀ, ਅੱਜ ਤੁਸੀਂ ਸਾਨੂੰ ਜਨਹਿਤ ਯਾਚਿਕਾ ਦੇ ਬਾਰੇ 'ਚ ਦੱਸਿਆ ਕਿ ਜਨਹਿਤ ਯਾਚਿਕਾ ਜਾਂ PIL ਕੀ ਹੁੰਦੀ ਹੈ, ਇਹ ਕਿਉਂ ਫਾਈਲ ਕੀਤੀ ਜਾਂਦੀ ਹੈ, ਇਹਨੂੰ ਕਿਸ ਤਰੀਕੇ ਦੇ ਨਾਲ ਫਾਈਲ ਕੀਤਾ ਜਾਣਾ ਚਾਹੀਦਾ ਹੈ,

0: ਅਤੇ ਕਿੱਥੇ ਫਾਈਲ ਹੁੰਦੀ ਹੈ, ਇਹਦੇ ਕੀ ਫਾਇਦੇ ਨੇ, ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਹੁਣੇ ਤੁਸੀਂ ਕਾਨੂੰਨੀ ਸਲਾਹ, ਜਨਹਿਤ ਯਾਚਿਕਾ ਅਤੇ ਇਸ ਦਾ ਮਹੱਤਵ ਬਾਰੇ ਐਡਵੋਕੇਟ ਰਾਕੇਸ਼ ਖੇੜਾ ਨਾਲ ਇੱਕ ਗੱਲਬਾਤ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਇਹ ਲੋਕ ਗੀਤ, ਜਿਵੇਂ ਪਾਣੀ ਭਰਿੰਦੀਆਂ ਸੱਜਰਾ, ਜਿਸ ਨੂੰ ਆਵਾਜ਼ ਦਿੱਤੀ ਏ ਚੰਦਰਕਾਂਤਾ ਕਪੂਰ ਨੇ।

ਅਸੀਂ ਸੁਣ ਰਹੇ ਸੀ ਛੱਲਾ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ।

0: ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਅਤ ਤੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸੁਪਰੀਮ ਕੋਰਟ ਵੱਲੋਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਤੇ ਜਾਂ ਗੰਭੀਰ ਰੂਪ ਵਿਚ ਬੀਮਾਰ ਕੈਦੀਆਂ ਦੀ ਰਿਹਾਈ ਲਈ ਵਿਆਪਕ ਨੀਤੀ ਤਿਆਰ ਕਰਨ ਦਾ ਨਿਰਦੇਸ਼ ਜਾਰੀ ਤੇ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਉਪਰ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਨੇੜਲੇ ਖੇਤਰੀ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਉਨਾਂ ਕਿਹਾ ਕਿ ਬਿਮਸਟੇਕ ਮੈਂਬਰ ਦੇਸ਼ਾਂ ਨੂੰ ਰਲ ਕੇ ਕੰਮ ਕਰਨ ਅਤੇ ਆਪਣੇ ਆਪਸੀ ਲਾਭ ਲਈ ਫੈਸਲਾਕੁੰਨ ਕਾਰਵਾਈਆਂ ਕਰਨ ਦੀ ਲੋੜ ਏ। ਉਹ ਅੱਜ ਨਵੀਂ ਦਿੱਲੀ ਵਿਚ ਬਿਮਸਟੇਕ ਰਾਸ਼ਟਰੀ ਸੁਰੱਖਿਆ ਮੁਖੀਆਂ ਦੀ 5ਵੀਂ ਮੀਟਿੰਗ ਵਿਚ ਬੋਲ ਰਹੇ ਸਨ। ਸ੍ਰੀ ਡੋਵਾਲ ਨੇ ਕਿਹਾ ਕਿ ਦੁਨੀਆਂ ਟਕਰਾਵਾਂ ਤੇ ਭੂ ਸਿਆਸੀ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੀ ਏ ਤੇ ਦੇਸ਼ ਵੱਖ ਵੱਖ ਖੇਤਰਾਂ ਚ ਸੁਰੱਖਿਆ ਖਤਰਿਆਂ ਦਾ ਵੀ ਸਾਹਮਣਾ ਕਰ ਰਹੇ ਨੇ ਜੋ ਤੇਜ਼ ਤਕਨੀਕੀ ਤਰੱਕੀ ਰਾਹੀਂ ਵਧੇ ਨੇ। ਉਨਾਂ ਕਿਹਾ ਕਿ ਬਿਮਸਟੇਕ ਮੈਂਬਰ ਦੇਸ਼ਾਂ ਨੇ ਦਹਿਸ਼ਤਗਰਦੀ, ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਸਾਈਬਰ ਖਤਰਿਆਂ ਅਤੇ ਸਮੁੰਦਰੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਅਹਿਮ ਤੌਰ ਤੇ ਵਧੀਆ ਸਹਿਯੋਗ ਕੀਤਾ ਹੈ। ਉਨਾਂ ਇਹ ਵੀ ਕਿਹਾ ਕਿ ਬਿਮਸਟੇਕ ਦੇਸ਼ ਇਕੱਠਿਆਂ ਰਲ ਕੇ ਨਵੇਂ ਅਤੇ ਉਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਨੇ। ਉਨਾਂ ਨੇ ਆਲਮੀ ਸਪਲਾਈ ਲੜੀਆਂ ਵਿਚ ਵਿਘਨ ਸਮੇਤ ਆਰਥਿਕ ਚੁਣੌਤੀਆਂ ਦਾ ਹੱਲ ਕਰਨ ਲਈ ਬਿਮਸਟੇਕ ਮੈਂਬਰ ਦੇਸ਼ਾਂ ਵਿਚਕਾਰ ਨੇੜਲੇ ਸਹਿਯੋਗ ਦੀ ਵੀ ਜ਼ਰੂਰਤ ਤੇ ਜ਼ੋਰ ਦਿੱਤਾ। ਸ੍ਰੀ ਡੋਵਾਲ ਨੇ ਬਿਮਸਟੇਕ ਨੂੰ ਉਜਾਗਰ ਕੀਤਾ ਜੋ ਕਰੀਬ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਸਾਂਝੀ GDP ਦੇ ਨਾਲ ਹਿੰਦ ਮਹਾਸਾਗਰ ਦੇ ਸਭ ਤੋਂ ਅਹਿਮ ਤੇ ਜੀਵੰਤ ਖੇਤਰਾਂ ਨੂੰ ਇਕੱਠਾ ਕਰਦਾ ਹੈ।
1: There is an urgent need for us.
2: हमारे लिए जरूरी है कि हम मिलकर काम करें, आपसी फायदे के लिए एक ठोस कदम उठाएं और उन बड़ी समस्याओं का समाधान आपसी बातचीत और विचार विमर्श से निकालें जिनका हम सभी सामना कर रहे हैं। बिम्सटेक हिंद महासागर के सबसे महत्वपूर्ण और जीवंत क्षेत्रों को एक मंच पर लाता है। यहाँ 1,70,00,000,000 लोग रहते हैं जो दुनिया की आबादी का लगभग 22% है।
1: 22% ऑफ द वर्ल्ड पॉपुलेशन।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਯਤਨ ਇਕ ਅਜਿਹਾ ਭਾਰਤ ਬਣਾਉਣਾ ਜਿੱਥੇ ਸਰਹੱਦਾਂ ਨਾ ਸਿਰਫ਼ ਸੁਰੱਖਿਅਤ ਹੋਣ ਸਗੋਂ ਸਭ ਤੋਂ ਵੱਧ ਜੁੜੀਆਂ ਹੋਈਆਂ ਵੀ ਹੋਣ। ਉਨਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਏ ਕਿ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਇਕੋ ਰਸਤੇ ਤੇ ਅੱਗੇ ਵਧਣ। ਨਵੀਂ ਦਿੱਲੀ ਵਿਚ ਸਰਹੱਦੀ ਸੜਕ ਸੰਸਥਾ BRO ਟੈਕ ਸਿੰਪੋਜ਼ੀਅਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਤ ਆਧੁਨਿਕ ਬੁਨਿਆਦੀ ਢਾਂਚਾ ਹਮੇਸ਼ਾ ਇਕ ਵਿਕਸਿਤ ਸਭਿਅਤਾ ਦੀ ਪਛਾਣ ਰਿਹਾ ਏ। ਉਨਾਂ ਕਿਹਾ ਕਿ ਅੱਜ ਬਣਾਇਆ ਜਾ ਰਿਹਾ ਬੁਨਿਆਦੀ ਢਾਂਚਾ ਆਉਣ ਵਾਲੇ ਸਾਲਾਂ ਵਿਚ ਦੇਸ਼ ਦੀ ਸਭਿਅਤਾ ਨੂੰ ਪਰਿਭਾਸ਼ਿਤ ਕਰੇਗਾ। ਉਨਾਂ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਦੂਰ ਦੁਰਾਡੇ ਖੇਤਰ ਵਿਚ ਰਹਿਣ ਵਾਲਾ ਕੋਈ ਵੀ ਨਾਗਰਿਕ ਮੁੱਖ ਧਾਰਾ ਤੋਂ ਕੱਟਿਆ ਹੋਇਆ ਮਹਿਸੂਸ ਨਾ ਕਰੇ।
3: ਹਮ ਇਹ ਸਮਝਤੇ ਹੈ ਕਿ ਜਿਸ ਦੇਸ਼ ਕਾ ਇਨਫਰਾਸਟ੍ਰਕਚਰ ਮਜ਼ਬੂਤ ਹੋਗਾ ਉਸੀ ਦੇਸ਼ ਕਾ ਫਿਊਚਰ ਵੀ ਸਬਸੇ ਅਧਿਕ ਮਜ਼ਬੂਤ ਹੋਗਾ। ਹਮਨੇ ਇਨਸ਼ੋਰ ਕੀਆ ਦੂਰ ਦਰਾਜ ਕੇ ਕਿਸੀ ਵੀ ਖੇਤਰ ਮੇ ਰਹਿਣੇ ਵਾਲਾ ਕੋਈ ਵੀ ਨਾਗਰਿਕ ਮੇਨ ਸਟ੍ਰੀਮ ਸੇ ਕਟਾ ਹੁਆ ਮਹਿਸੂਸ ਨਾ ਕਰੇ। ਔਰ ਸਾਥੀਓ, ਹਮਨੇ ਐਸਾ ਇਸ ਲਈ ਕੀਆ ਕਿਉਂਕਿ ਹਮਨੇ ਕਨੈਕਟਿਵਿਟੀ ਕੋ ਸਿਵਿਲਾਈਜੇਸ਼ਨ ਕੇ ਡਿਵੈਲਪਮੈਂਟ ਕਾ ਏਕ ਅਨਿਵਾਰਿਆ ਅੰਗ ਮਾਨਾ।
0: ਉਨਾਂ ਇਹ ਵੀ ਦਸਿਆ ਕਿ ਬੁਨਿਆਦੀ ਢਾਂਚਾ ਵਿਕਾਸ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਏ। ਸ੍ਰੀ ਸਿੰਘ ਨੇ ਸਨਅਤਾਂ, ਸਿੱਖਿਆ ਸ਼ਾਸਤਰੀਆਂ, ਇੰਜੀਨੀਅਰਾਂ ਅਤੇ ਪ੍ਰਸ਼ਾਸਕਾਂ ਨੂੰ ਸਮੂਹਕ ਤੌਰ ਤੇ ਇਕ ਅਜਿਹੀ ਚੁਗਰਦਾ ਪ੍ਰਣਾਲੀ ਬਣਾਉਣ ਦੀ ਅਪੀਲ ਕੀਤੀ ਜੋ ਉੱਤਮਤਾ ਨੂੰ ਉਤਸ਼ਾਹਿਤ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 17 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਇਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਅਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ। ਇਕ ਰਿਪੋਰਟ।
4: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਲੰਧਰ ਛਾਉਣੀ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਲਈ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਸਟੇਸ਼ਨ ਦੁਨੀਆਂ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿਚੋਂ ਇਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ ਤੇ ਸਥਾਨਕ ਸਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਇਹ ਵਿਰਾਸਤ ਵੀ ਵਿਕਾਸ ਵੀ ਦੀ ਸੋਚ ਨਾਲ ਬਣਾਏ ਗਏ ਹਨ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਵਿਖਾਉਣਗੇ। ਲਈ ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨ ਰੇਲ ਗੱਡੀ ਹੈ।